ਚਲਵਲੀਏ ਮੇਰੀ ਮੱਖਣਾ ਮੇਰੀ ਸੋਹਣੀਏ ਚਲਵਲੀਏ ਮੇਰੀ ਮੱਖਣਾ ਮੇਰੀ ਸੋਹਣੀਏ ਚਲਵਲੀਏ।

0: ਜੇ ਸੋਹਣੇ ਦੇਖੇ ਹਾਲੋ ਹਾਲੋ ਪਿਆ ਦੇ ਪਰਿਆ ਨਾ ਦੇ ਦੇ ਪਰਿਆ ਨਾ ਦੇ ਦੇ ਮਨ ਲਾਇਦੇ ਲਾਇਦੇ ਮਨ ਲਾਇਦੇ ਲਾਇਦੇ ਲਾਇਦੇ ਮਾਰੀ ਸਗੀ ਨਰਦਰਾ ਪਿਆ ਲੋਏ ਬਾਗਿਆ ਤੁਹਾਡਾ ਨੀ ਮੁੜਾ ਲੀ ਲਾਲ ਦੇ
1: ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ